0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਲੋਕਾਂ ਨੂੰ ਸਵਦੇਸ਼ੀ ਉਤਪਾਦਾਂ ਨੂੰ ਅਪਣਾਉਣ, ਸੋਨੇ ਦੀ ਬੇਲੋੜੀ ਖਰੀਦਦਾਰੀ ਤੇ ਵਿਦੇਸ਼ਾਂ ਵਿਚ ਵਿਆਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਇਕ ਵੀਡੀਓ ਸੰਦੇਸ਼ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਵਿਦੇਸ਼ਾਂ ਚ ਛੁੱਟੀਆਂ ਮਨਾਉਣ, ਵਿਆਹਾਂ ਲਈ ਦੂਜੇ ਮੁਲਕਾਂ ਦੀ ਯਾਤਰਾ ਕਰਨ ਅਤੇ ਸੋਨਾ ਖਰੀਦਣ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ ਹੈ, ਜਦਕਿ ਬਹੁਤ ਜ਼ਰੂਰੀ ਨਾ ਹੋਵੇ। ਸ੍ਰੀ ਮੋਦੀ ਨੇ ਕਿਹਾ ਕਿ ਅੱਜ ਦੇਸ਼ ਦੇ ਨੌਜਵਾਨਾਂ ਵੱਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਚ ਮਦਦ ਕਰੇਗੀ।
1: स्वदेशी का मंत्र वोकल फॉर लोकल, विदेशों की यात्राएं अगर घूमने फिरने जाते हैं तो नहीं करना चाहिए। शादी ब्याह विदेशों में करते हैं, नहीं करना चाहिए। मेड इन इंडिया के मंत्र को जीना चाहिए और जरूरत न हो तो सोना भी नहीं खरीदना चाहिए। हम जितना ज्यादा स्वदेशी पर बल देंगे, जितना आत्मनिर्भर पर बल देंगे, मुझे पक्का विश्वास है जब आजादी के 100 साल होंगे, हम हमारी युवा पीढ़ी को विकसित भारत सुप्रत करेंगे।
0: ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਕੱਲ੍ਹ ਜਲੰਧਰ ਤੇ ਅੰਮ੍ਰਿਤਸਰ ਦੇ ਸਰਹੱਦੀ ਖੇਤਰਾਂ ਚ ਪ੍ਰਸਾਰਣ ਵਿਵਸਥਾ ਦਾ ਨਿਰੀਖਣ ਕੀਤਾ ਤੇ ਇਨ੍ਹਾਂ ਸਟੇਸ਼ਨਾਂ ਦੇ ਨਾਲੋ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਸਟੇਸ਼ਨਾਂ ਦੇ ਕੰਮਕਾਜ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਪੰਜਾਬ ਚ ਆਕਾਸ਼ਵਾਣੀ ਦੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ। ਰਾਸ਼ਟਰੀ ਪ੍ਰਸਾਰਕ ਦੇ ਨਿਯਮਾਂ ਮੁਤਾਬਕ ਨਿਰਵਿਘਨ ਪ੍ਰਸਾਰਣ ਤੇ ਜਾਣਕਾਰੀ ਭਰਪੂਰ ਮਨੋਰੰਜਨ ਪ੍ਰਦਾਨ ਕਰਨ ਲਈ ਅਧਿਕਾਰੀਆਂ ਤੇ ਸਟਾਫ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਸਟੇਸ਼ਨਾਂ ਦੇ ਸੁਚਾਰੂ ਸੰਚਾਲਨ ਵਾਸਤੇ ਜ਼ਰੂਰੀ ਹਦਾਇਤਾਂ ਵੀ ਦਿੱਤੀਆਂ। ਇਸ ਤੋਂ ਪਹਿਲਾਂ ਜਲੰਧਰ ਸਟੇਸ਼ਨ ਤੇ ਡਿਪਟੀ ਡਾਇਰੈਕਟਰ ਜਨਰਲ ਇੰਜੀਨੀਅਰ ਰਣਜੀਤ ਮੀਨਾ ਨੇ ਪ੍ਰੋਗਰਾਮ ਤੇ ਸਮਾਚਾਰ ਵਿਭਾਗ ਦੇ ਮੁਖੀਆਂ ਸਮੇਤ ਹੋਰ ਅਧਿਕਾਰੀਆਂ ਤੇ ਸਟਾਫ ਮੈਂਬਰਾਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਆਕਾਸ਼ਵਾਣੀ ਸਟੇਸ਼ਨ ਜਲੰਧਰ ਵਿਖੇ ਇੱਕ ਬੂਟਾ ਵੀ ਲਗਾਇਆ। ਸ਼ਾਮ ਨੂੰ ਸ੍ਰੀ ਜੈਨ ਨੇ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੋਂ ਦਿਨ ਵਿਚ ਦੋ ਵਾਰ ਸ਼ਬਦ ਕੀਰਤਨ ਦੇ ਨਿਰਵਿਘਨ ਪ੍ਰਸਾਰਣ ਤੇ ਸ਼ਾਮ ਵੇਲੇ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਪ੍ਰਸਾਰਣ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਸਮੀਖਿਆ ਕੀਤੀ। ਪੰਜਾਬ ਦੇ ਸੂਚਨਾ ਤਕਨੀਕੀ ਮੰਤਰੀ ਅਮਨ ਅਰੋੜਾ ਨੇ ਪਾਰਦਰਸ਼ੀ ਤੇ ਨਾਗਰਿਕ ਕੇਂਦਰਿਤ ਸ਼ਾਸਨ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਕੱਲ dc.punjab.gov.in ਪੋਰਟਲ ਜਾਰੀ ਕੀਤਾ। ਇਹ ਇੱਕ ਅਜਿਹਾ ਏਕੀਕ੍ਰਿਤ ਡਿਜੀਟਲ ਪੋਰਟਲ ਹੈ ਜਿਸ ਉੱਤੇ 12 ਵਿਭਾਗਾਂ ਦੀਆਂ 300 ਤੋਂ ਵੱਧ ਸਰਕਾਰੀ ਸੇਵਾਵਾਂ ਇੱਕੋ ਮੰਚ ਤੇ ਉਪਲਬਧ ਹੋਣਗੀਆਂ, ਜਿਸ ਨਾਲ ਵੱਖ ਵੱਖ ਪੋਰਟਲ ਤੇ ਜਾਣ, ਦਸਤੀ ਫਾਈਲਾਂ ਦੇਣ ਤੇ ਸਰਕਾਰੀ ਦਫ਼ਤਰਾਂ ਦੇ ਵਾਰ ਵਾਰ ਗੇੜੇ ਲਗਾਉਣ ਦੀ ਲੋੜ ਨਹੀਂ ਪਵੇਗੀ। ਕੱਲ੍ਹ ਚੰਡੀਗੜ੍ਹ ਵਿਖੇ ਪੋਰਟਲ ਜਾਰੀ ਕਰਨ ਮਗਰੋਂ ਸ੍ਰੀ ਅਰੋੜਾ ਨੇ ਦਸਿਆ ਕਿ ਪਹਿਲੇ ਗੇੜ ਤਹਿਤ ਨਾਗਰਿਕ ਹੁਣ ਕਈ ਵਿਭਾਗਾਂ ਨਾਲ ਸਬੰਧਤ 300 ਤੋਂ ਵੱਧ ਜ਼ਰੂਰੀ ਜਨਤਕ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚ ਕਰ ਸਕਣਗੇ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੂਬੇ ਭਰ ਚ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਨੇ। ਇਸੇ ਤਹਿਤ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਵੱਲੋਂ ਸਾਂਝੇ ਤੌਰ ਤੇ 5 ਕਿਲੋਮੀਟਰ ਲੰਮੀ ਰਨ ਫਾਰ ਇਕੁਆਲਿਟੀ ਕ੍ਰਾਸ ਕੰਟਰੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਇਸ ਦੌੜ ਨੂੰ ਰਵਾਨਾ ਕੀਤਾ। ਮੀਂਹ ਦੇ ਬਾਵਜੂਦ ਦੌੜ ਚ ਨੌਜਵਾਨਾਂ ਤੇ ਸਕੂਲੀ ਬੱਚਿਆਂ ਚ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਵਿਚ ਕਰੀਬ 700 ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ,
2: ਰਨ ਫੋਰ ਕੁਆਲਿਟੀ ਗੁਰੂ ਸਾਹਿਬ ਜੀ ਦੇ 650ਵੇਂ ਜਨਮ ਸਾਹਿਬ ਜੀ ਨੂੰ ਲੈ ਕੇ ਜਿਹੜੀ ਆਰੰਭ ਕੀਤੀ ਜਾ ਰਹੀ ਹੈ, ਬਹੁਤ ਵੱਡੀ ਪੱਧਰ ਦੇ ਉੱਤੇ ਸਾਡੇ ਬੱਚਿਆਂ ਨੇ ਤਿਆਰੀ ਕੀਤੀ ਹੈ। ਸਾਰੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਾਮਿਲ ਹੋਵੋ ਔਰ ਇਹਦੇ ਅੰਦਰ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਔਰ ਸਾਡੇ ਅਧਿਆਪਕ ਸਵਾਰ, ਸਾਡੇ ਅਧਿਕਾਰੀ ਸਵਾਰ ਸ਼ਾਮਿਲ ਹੋਇਆ, ਸਭ ਨੂੰ ਬਹੁਤ ਬਹੁਤ ਮੁਬਾਰਕਾਂ।
0: ਉਦੋਂ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ, ਖੇਡ ਵਿਭਾਗ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਮੈਰਾਥਨ 2026 ਰਨ ਆਫ ਇਕੁਆਲਿਟੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ 500 ਬੱਚਿਆਂ ਤੇ ਨੌਜਵਾਨਾਂ ਨੇ ਹਿੱਸਾ ਲਿਆ। ਮਿਸ਼ਨ ਕਲੀਨ ਪੰਜਾਬ ਤਹਿਤ ਨਗਰ ਕੌਂਸਲ ਨੰਗਲ ਵੱਲੋਂ ਕੀਤੇ ਗਏ ਵਿਸ਼ੇਸ਼ ਸਫਾਈ ਅਭਿਆਨ ਦੀ ਲੜੀ ਦੇ ਚੌਥੇ ਦਿਨ ਅੱਜ ਵਾਰਡ ਨੰਬਰ 12 ਚ ਸਫਾਈ ਮੁਹਿੰਮ ਚਲਾਈ ਗਈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਨਗਰ ਕੌਂਸਲ ਨੰਗਲ ਦੀ ਪੂਰੀ ਟੀਮ ਨੂੰ ਨਾਲ

0: ਪੈਕੇ ਖੁਦ ਸਫਾਈ ਕਾਰਜਾਂ ਦੀ ਅਗਵਾਈ ਕਰ ਰਹੇ ਨੇ। ਇਸ ਦੌਰਾਨ ਵਾਰਡ ਦੇ ਵੱਖ ਵੱਖ ਇਲਾਕਿਆਂ ਚ ਸਫਾਈ ਕਰਵਾਉਣ ਦੇ ਨਾਲੋ ਨਾਲ ਵਾਰਡ ਵਾਸੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ। ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਹਾੜੇ ਨੂੰ ਸਮਰਪਿਤ ਤਰਨ ਤਾਰਨ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਸਰਾਂ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਸ਼ਰਧਾ ਤੇ ਉਤਸ਼ਾਹ ਨਾਲ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੀਤੀ ਗਈ। ਵੱਖ ਵੱਖ ਪਿੰਡਾਂ ਰਾਹੀਂ ਪਹੁਵਿੰਡ ਵਿਖੇ ਸਥਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਨਗਰ ਕੀਰਤਨ ਸਮਾਪਤ ਹੋਇਆ। ਪ੍ਰੋਜੈਕਟ ਜੀਵਨ ਜੋ ਤਹਿਤ ਬਾਲ ਪ੍ਰੀਖਿਆ ਨੂੰ ਰੋਕਣ ਤੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਅੱਜ ਪਠਾਨਕੋਟ ਦੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਚਾਈਲਡ ਲਾਈਨ 1098 ਅਤੇ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਰੈਸਕਿਊ ਅਭਿਆਨ ਚਲਾਇਆ ਗਿਆ ਤੇ ਬੱਚਿਆਂ ਨੂੰ ਬਚਾਇਆ ਗਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ये विविध भारती का चंडीगढ़ केंद्र है। श्रोताओं, 1:15 हुए हैं, आइए सुनते हैं कुछ फिल्मी गीत।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਦੀ। ਸਰੋਤਿਓ ਤੁਹਾਨੂੰ ਯਾਦ ਦਿਲਾ ਦਈਏ ਕਿ ਅੱਜ ਰਾਤੀ 8:15 ਤੇ ਤੁਸੀਂ ਸੁਣੋਗੇ ਸਪੌਂਸਰਡ ਪ੍ਰੋਗਰਾਮ ਫਾਰਮ ਟੂ ਸਿਟੀ।

0: ਇਲਜ਼ਾਮ ਲਗਾਇਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਟੀ ਵੀ ਇਸ ਮਾਮਲੇ 'ਚ ਸ਼ਾਮਲ ਨੇ। ਸ੍ਰੀ ਭਾਟੀਆ ਨੇ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਤੋਂ ਪਤਾ ਲੱਗਿਆ ਕਿ ਦਰਕ ਆਰਡਰ ਵੱਖ ਵੱਖ ਵਿਭਾਗਾਂ 'ਚ ਤਬਾਦਲਿਆਂ ਅਤੇ ਤੈਨਾਤੀਆਂ ਲਈ ਅਦਾ ਕੀਤੀ ਜਾਣ ਵਾਲੀ ਰਕਮ ਨੂੰ ਦਰਸਾਉਂਦਾ। ਬੀਜੇਪੀ ਬੁਲਾਰੇ ਨੇ ਇਹ ਵੀ ਕਿਹਾ ਕਿ ਮਾਮਲਾ ਇੱਕ ਅਪਰਾਧਿਕ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਨੇ ਕਥਿਤ ਨਕਦ ਦੇ ਬਦਲੇ ਤਬਾਦਲੇ ਮਾਮਲੇ 'ਚ FIR ਦਰਜ ਨਹੀਂ ਕੀਤੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਤੇ ਕਿਹਾ ਕਿ ਮਾਮਲੇ ਦੀ ਜਾਂਚ CBI ਤੋਂ ਕਰਵਾਉਣੀ ਜਾਣੀ ਚਾਹੀਦੀ ਹੈ।
1: ਮੁੱਖ ਮੰਤਰੀ ਭਗਵੰਤ ਮਾਨ ਕੋ ਪੰਜਾਬ ਕੀ ਜਨਤਾ ਕੋ ਉੱਤਰ ਦੇਣਾ ਪੜੇਗਾ। ਆਪਕੇ ਇਸ਼ਾਰੋ ਪਰ ਜਬ ਯੇ ਕੈਸ਼ ਫੋਰ ਟ੍ਰਾਂਸਫਰ ਘੋਟਾਲਾ ਹੋ ਰਹਾ ਹੈ ਤੋ ਇਸਕਾ ਕਿੰਗ ਪਿਨ ਅਰਵਿੰਦ ਕੇਜਰੀਵਾਲ ਹੈ ਯਾ ਨਹੀਂ ਬਤਾਈਏ।
0: ਦੂਜੇ ਪਾਸੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਕਥਿਤ ਨਕਦੀ ਟ੍ਰਾਂਸਫਰ ਤੇ ਜ਼ਮੀਨ ਧੋਖਾਧੜੀ ਦੇ ਮਾਮਲੇ 'ਚ FIR ਉਦੋਂ ਤੱਕ ਦਰਜ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਐਨਫੋਰਸਮੈਂਟ ਏਜੰਸੀ ਪੰਜਾਬ ਪੁਲਿਸ ਨਾਲ ਸਬੂਤ ਸਾਂਝੇ ਨਹੀਂ ਕਰਦੀ।
2: انہوں نے کہا کہ جو ای ڈی پنجاب پولیس کو کہہ رہی ہے کہ 66-2 میں آپ ایک FIR درج کرو، اس کے بیسز کیا ہے جو ریکارڈ ای ڈی پنجاب پولیس کو دے؟ کیونکہ جو پہلے ریکارڈ دیا تھا وہ نہ تو وہ پڑھا جا رہا تھا نہ اس میں پورا سمجھ آ رہا تھا، اسکرین شاٹس تھے، فوٹو کاپیز تھی، الیکٹرانک ڈیٹا کوئی تھا نہیں، یہ ساری کی ساری چیزیں پنجاب پولیس نے ای ڈی سے مانگی۔
0: ਪੰਜਾਬ ਦੇ ਸਮਾਜਿਕ ਨਿਆਂ ਸਸ਼ਕਤੀਕਰਨ ਤੇ ਘੱਟ ਗਿਣਤੀਆਂ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਐਲਾਨ ਕੀਤਾ ਕਿ ਪੰਜਾਬ ਸਰਕਾਰ ਪਛੜੀਆਂ ਸ਼੍ਰੇਣੀਆਂ ਸਰਟੀਫਿਕੇਟ ਸਬੰਧੀ ਗਲਤ ਧਾਰਨਾਵਾਂ ਨੂੰ ਦੂਰ ਕਰਨ ਤੇ ਇਹ ਯਕੀਨੀ ਬਣਾਉਣ ਲਈ ਇੱਕ ਰਾਸ਼ਟਰਵਿਆਪੀ ਜਾਗਰੂਕਤਾ ਤੇ ਸਹੂਲਤ ਮੁਹਿੰਮ ਸ਼ੁਰੂ ਕਰੇਗੀ ਕਿ ਹਰੇਕ ਯੋਗ ਨਿਰਧਾਰਤ ਨਿਯਮਾਂ ਅਧੀਨ ਗਾਰੰਟੀਸ਼ੁਦਾ ਲਾਭ ਤੇ ਹੱਕ ਪ੍ਰਾਪਤ ਹੋਣ। ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਖਿਆ ਕਿ ਕਈ ਥਾਵਾਂ ਤੇ ਯੋਗ ਬਿਨੈਕਾਰਾਂ ਨੂੰ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਦੀ ਗਲਤ ਵਿਆਖਿਆ ਕਾਰਨ BC ਸਰਟੀਫਿਕੇਟ ਪ੍ਰਾਪਤ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ।
3: ਹੁਣ ਤੱਕ ਘਟ ਰਹੀ ਹੈ ਸਾਰੀਆਂ ਹਦਾਇਤਾਂ, ਅਸੀਂ DC ਆਫਿਸ ਦੇ ਵਿੱਚ ਜਾਂ ਸੇਵਾ ਕੇਂਦਰਾਂ ਦੇ ਵਿੱਚ ਜਾਂ ਜਿੱਥੇ ਜਿੱਥੇ ਵੀ ਇਹ ਸਰਟੀਫਿਕੇਟ ਬਣਦੇ ਨੇ ਇਹ ਮੋਟੇ ਤੌਰ ਤੇ ਅਸੀਂ ਪ੍ਰਿੰਟ ਕਰਵਾ ਕੇ ਉਹ ਪੂਰੀ ਤਰ੍ਹਾਂ ਉਹਨਾਂ ਨੂੰ ਅਵੇਅਰ ਕਰਨ ਲਈ ਉਹਨਾਂ ਤੱਕ ਪਹੁੰਚਾ ਰਹੇ ਹਾਂ। DC ਸਾਹਿਬਾਨਾਂ ਨਾਲ ਮੀਟਿੰਗ ਕੀਤੀ ਜਾਵੇਗੀ ਔਰ ਇਹ ਜਗ੍ਹਾ ਜਗ੍ਹਾ ਤੇ ਪੋਸਟਰ ਲਗਾ ਕੇ ਅਵੇਅਰਨੈਸ ਲੋਕਾਂ ਤੱਕ ਕ੍ਰੀਏਟ ਕੀਤੀ ਜਾਊਗੀ ਤਾਂ ਕਿ ਉਹ ਬਾਹਰੋਂ ਪੜ੍ਹ ਕੇ ਦੇਖ ਲੈਣ ਕਿ ਮੈਂ ਕ੍ਰੀਮੀ ਲੇਅਰ ਚ ਆਉਣਾ ਜਾਂ ਮੈਂ BC ਕੈਟਾਗਰੀ ਦਾ ਲਾਭ ਲੈ ਸਕਦਾ।
0: ਡਾਕਟਰ ਬਲਜੀਤ ਕੌਰ ਨੇ ਸਪਸ਼ਟ ਕੀਤਾ ਕਿ BC ਸਰਟੀਫਿਕੇਟ ਲਈ ਯੋਗਤਾ ਸਿਰਫ ਬਿਨੈਕਾਰ ਦੇ ਮਾਪਿਆਂ ਦੀ ਸਥਿਤੀ ਤੇ ਆਧਾਰ ਤੇ ਨਿਰਧਾਰਿਤ ਕੀਤੀ ਜਾਂਦੀ ਹੈ। ਬਿਨੈਕਾਰ ਦੇ ਜੀਵਨ ਸਾਥੀ ਦੀ ਰੁਜ਼ਗਾਰ, ਆਮਦਨ ਜਾਂ ਸਮਾਜਿਕ ਸਥਿਤੀ ਦਾ ਯੋਗਤਾ ਤੇ ਕੋਈ ਅਸਰ ਨਹੀਂ ਪੈਂਦਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੂਬੇ ਭਰ 'ਚ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਨੇ। ਇਸੇ ਤਹਿਤ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਤੇ ਖੇਡ ਵਿਭਾਗ ਵੱਲੋਂ ਸਾਂਝੇ ਤੌਰ ਤੇ 5 ਕਿਲੋਮੀਟਰ ਲੰਮੀ ਰਨ ਆਫ ਇਕੁਆਲਿਟੀ ਕ੍ਰਾਸ ਕੰਟਰੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਦੌੜ ਨੂੰ ਰਵਾਨਾ ਕੀਤਾ। ਮੀਂਹ ਦੇ ਬਾਵਜੂਦ ਦੌੜ 'ਚ ਨੌਜਵਾਨ ਅਤੇ ਸਕੂਲੀ ਬੱਚਿਆਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਕਰੀਬ 700 ਭਾਗੀਦਾਰਾਂ ਨੇ ਇਸ ਮੌਕੇ ਹਿੱਸਾ ਲਿਆ। ਉਧਰ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ, ਖੇਡ ਵਿਭਾਗ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਵੀ ਮੈਰਾਥਨ ਦਾ ਆਯੋਜਨ ਕੀਤਾ ਗਿਆ। ਵੱਖ ਵੱਖ ਸਕੂਲਾਂ ਦੇ ਕਰੀਬ 500 ਬੱਚਿਆਂ ਤੇ ਨੌਜਵਾਨਾਂ ਨੇ ਹਿੱਸਾ ਲਿਆ। ਜ਼ਿਲ੍ਹਾ ਸਪੋਰਟਸ ਅਫਸਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮੈਡਲ ਦੇ ਕੇ ਨਵਾਜ਼ਿਆ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ 450ਵੀਂ ਸਥਾਪਨਾ ਵਰ੍ਹੇਗੰਢ ਮਨਾਉਣ ਲਈ ਇੱਕ ਸਾਲ ਭਰ ਚੱਲਣ ਵਾਲੀ ਵੱਡੀ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਦਾ ਉਦੇਸ਼ ਰਸਮੀ ਜਸ਼ਨਾਂ ਤੋਂ ਅੱਗੇ ਵੱਧ ਕੇ ਅੰਮ੍ਰਿਤਸਰ ਦੇ ਅਤੀਤ, ਮੌਜੂਦਾ ਚੁਣੌਤੀਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦੀ ਵਿਆਪਕ ਸਮਝ ਵਿਕਸਿਤ ਕਰਨ ਦੀ ਕੋਸ਼ਿਸ਼ ਕਰਨਾ ਹੈ। 13 ਮੈਂਬਰੀ ਸਲਾਹਕਾਰ ਕਮੇਟੀ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਨੇ ਕਿਹਾ ਕਿ ਇਹ ਵਰ੍ਹੇਗੰਢ ਅੰਮ੍ਰਿਤਸਰ ਦੀ ਵਿਲੱਖਣ ਅਧਿਆਤਮਿਕ ਤੇ ਸੱਭਿਆਚਾਰਕ ਪਛਾਣ ਨੂੰ ਸੁਰੱਖਿਅਤ ਰੱਖਣ ਦਾ ਇੱਕ ਇਤਿਹਾਸਕ ਮੌਕਾ ਦਿੰਦੀ ਹੈ, ਜਦਕਿ ਇਸ ਦੇ ਵਿਸ਼ਵ ਪੱਧਰੀ ਵਿਰਾਸਤ, ਸੱਭਿਆਚਾਰਕ ਤੇ ਆਧੁਨਿਕ ਸ਼ਹਿਰ ਵਜੋਂ ਉਭਰਨ ਲਈ ਇੱਕ ਸਮੂਹਿਕ ਦ੍ਰਿਸ਼ਟੀਕੋਣ ਵਿਕਸਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਮਾਹਰਾਂ ਨਾਲ ਸਲਾਹ ਮਸ਼ਵਰੇ ਤੇ ਸਾਲ ਭਰ ਚੱਲੇ ਵਿਚਾਰ ਵਟਾਂਦਰੇ ਤੋਂ ਬਾਅਦ ਇੱਕ ਅੰਮ੍ਰਿਤਸਰ ਨੀਤੀ ਦਸਤਾਵੇਜ਼ ਤਿਆਰ ਕੀਤਾ ਜਾਵੇਗਾ ਜੋ ਇਤਿਹਾਸਕ ਸ਼ਹਿਰ ਲਈ ਇੱਕ ਲੰਮੇ ਸਮੇਂ ਦੇ ਦ੍ਰਿਸ਼ਟੀਕੋਣ ਦਸਤਾਵੇਜ਼ ਵਜੋਂ ਕੰਮ ਕਰੇਗਾ। ਅੰਮ੍ਰਿਤਸਰ ਦੇ ਵੱਖ ਵੱਖ ਪਹਿਲੂਆਂ ਨੂੰ ਦਸਤਾਵੇਜ਼ੀ ਰੂਪ ਦੇਣ ਵਾਲੀ ਇੱਕ ਵਿਆਪਕ ਕਿਤਾਬਚਾ ਵੀ ਤਿਆਰ ਕੀਤਾ ਜਾ ਰਿਹੈ। ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ 450 ਨੌਜਵਾਨਾਂ ਨੂੰ ਅੰਮ੍ਰਿਤਸਰ ਰਾਜਦੂਤ ਵਜੋਂ ਸ਼ਾਮਲ ਕਰਨ ਦੀ ਤਜਵੀਜ਼ ਰੱਖਦੀ ਹੈ ਤਾਂ ਜੋ ਸ਼ਹਿਰ ਦੇ ਆਂਢ ਗੁਆਂਢ, ਸੰਸਥਾਵਾਂ, ਭਾਈਚਾਰਿਆਂ, ਵਿਰਾਸਤ ਤੇ ਸ਼ਖਸੀਅਤਾਂ ਨਾਲ ਜੁੜੀਆਂ ਕਹਾਣੀਆਂ ਨੂੰ ਦਸਤਾਵੇਜ਼ੀ ਰੂਪ ਦਿੱਤਾ ਜਾ ਸਕੇ ਤੇ ਸਾਂਝਾ ਕੀਤਾ ਜਾ ਸਕੇ। ਵਿਦਿਆਰਥੀ ਸਾਲ ਭਰ ਚੱਲਣ ਵਾਲੇ ਇਹਨਾਂ ਪ੍ਰੋਗਰਾਮਾਂ ਦੀ ਯੋਜਨਾਬੰਦੀ ਤੇ ਲਾਗੂ ਕਰਨ 'ਚ ਸਰਗਰਮੀ ਨਾਲ ਸ਼ਾਮਲ ਹੋਣਗੇ, ਜਿਸ ਨਾਲ ਉਹ ਇਸ ਪਹਿਲਕਦਮੀ ਦੇ ਭਾਈਵਾਲ ਬਣਨਗੇ। ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਭਰ ਵਿੱਚ ਚਲਾਈ

0: ਜਾਰੀ ਮਿਸ਼ਨ ਪੰਜਾਬ ਕਲੀਨ ਮੁਹਿੰਮ ਸੂਬੇ ਭਰ ਚ ਜਾਰੀ ਹੈ। ਇਸੇ ਤਹਿਤ ਨਗਰ ਕੌਂਸਲ ਨੰਗਲ ਵੱਲੋਂ ਵਿਸ਼ੇਸ਼ ਤੌਰ ਤੇ ਸਫਾਈ ਅਭਿਆਨ ਦੀ ਲੜੀ ਦੇ ਤਹਿਤ ਅੱਜ ਸਫਾਈ ਮੁਹਿੰਮ ਚਲਾਈ ਗਈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮੌਕੇ ਕਿਹਾ,
1: ਪੂਰੇ ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ ਦੇ ਵਿੱਚ ਸਫਾਈ ਅਭਿਆਨ ਚੱਲ ਰਿਹਾ। ਰੋਜ਼ ਅਸੀਂ ਹਰ ਵਾਰਡ ਦੇ ਵਿੱਚ ਆਵਾਂਗੇ, ਇਹਦੇ ਨਾਲ ਨਾਲ ਵਾਰਡ ਵਾਸੀਆਂ ਨੂੰ ਵੀ ਮਿਲਦੇ ਹਾਂ, ਉਹਨਾਂ ਦੀ ਸਮੱਸਿਆਵਾਂ ਵੀ ਜਾਣਦੇ ਹਾਂ। ਆ ਜਿਹੜੇ ਕੰਮ ਹੋਣ ਵਾਲੇ ਤੇ ਉਹ ਵੀ ਜਿਹੜੇ ਆ ਹਾਊਸ ਲੈ ਕੇ ਜਾਵਾਂ। ਪੂਰਾ 3 ਦਿਨ ਦਾ ਕੰਪੀਟੀਸ਼ਨ ਕਰਾਵਾਂਗੇ। ਅਕਤੂਬਰ ਦੇ ਪਹਿਲੇ ਹਫ਼ਤੇ ਕਿਹੜਾ ਵਾਰਡ ਸਭ ਤੋਂ ਸਾਫ਼ ਹੈ, ਸਾਡੇ ਸਾਰੇ MCs ਉਸ ਦਿਨ ਦੇ ਜਿਹੜੇ ਸਫਾਈ ਸੇਵਕਾਂ ਨੂੰ ਅਸੀਂ ਸਨਮਾਨਿਤ ਕਰਾਂਗੇ।
0: ਡਾਕਟਰ ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ NIT ਜਲੰਧਰ ਚ ਬੀਤੇ ਦਿਨ ਹਿੰਦੀ ਮਹੀਨੇ 2026 ਦਾ ਉਦਘਾਟਨ ਕੀਤਾ ਗਿਆ। ਇਹ ਪ੍ਰੋਗਰਾਮ ਸਿੱਖਿਆ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਕਰਵਾਇਆ ਜਾ ਰਿਹਾ। ਸੰਸਥਾ ਦੀ ਰਾਜ ਭਾਸ਼ਾ ਕਮੇਟੀ ਵੱਲੋਂ ਕਰਵਾਇਆ ਇਹ ਪ੍ਰੋਗਰਾਮ 1 ਤੋਂ 30 ਸਤੰਬਰ ਤੱਕ ਚੱਲੇਗਾ। ਹਿੰਦੀ ਮਹੀਨੇ ਦੇ ਉਦਘਾਟਨ ਸਮਾਗਮ 'ਚ NIT ਜਲੰਧਰ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕੌਨੌਜੀਆ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕਿਹਾ ਕਿ ਹਿੰਦੀ ਮਹੀਨਾ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਹਿੰਦੀ ਨਾਲ ਜੁੜਨ ਦੇ ਮੌਕੇ ਪ੍ਰਦਾਨ ਕਰਦਾ ਹੈ। ਚੋਣ ਕਮਿਸ਼ਨ ਨੇ ਪਟਿਆਲਾ ਦੇ ਮੰਡਲ ਕਮਿਸ਼ਨਰ ਵਿਨੈ ਬੁਬਲਾਨੀ ਨੂੰ ਵਿਸ਼ੇਸ਼ ਤੀਬਰ ਸੋਧ 2026 ਸਬੰਧੀ ਪਟਿਆਲਾ ਦਾ ਰੋਲ ਆਬਜ਼ਰਵਰ ਨਿਯੁਕਤ ਕੀਤਾ ਹੈ। ਅੱਜ ਜ਼ਿਲ੍ਹਾ ਚੋਣ ਅਫਸਰ ਡਾਕਟਰ ਹਿਮਾਂਸ਼ੂ ਅਗਰਵਾਲ ਸਮੇਤ ਜ਼ਿਲ੍ਹੇ ਦੇ ਮੁੱਖ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਅਤੇ ਹੋਰਨਾਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ SIR 2026 ਦੇ ਨੋਟਿਸ ਗੇਟ ਦੇ ਦਾਅਵਿਆਂ ਅਤੇ ਇਤਰਾਜ਼ਾਂ ਦੇ ਨਿਪਟਾਰੇ ਸਬੰਧੀ ਇੱਕ ਮੀਟਿੰਗ ਹੋਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ 'ਚ 3 ਦੌਰ ਹੋਣਗੇ। ਵਿਨੈ ਬਬਲਾਨੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਟਿਆਲਾ ਜ਼ਿਲ੍ਹੇ ਦਾ ਕੋਈ ਵੀ ਯੋਗ ਨਾਗਰਿਕ ਵੋਟਰ ਸੂਚੀ ਤੋਂ ਬਾਹਰ ਨਾ ਰਹੇ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵੱਖ ਵੱਖ ਹਿੱਸਿਆਂ 'ਚ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਪਿਛਲੇ 24 ਘੰਟਿਆਂ ਵਿੱਚ ਜਲੰਧਰ ਸਮੇਤ ਪੰਜਾਬ ਦੇ ਕਈ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਅੱਜ ਬਠਿੰਡਾ 'ਚ ਵੱਧ ਤੋਂ ਵੱਧ ਤਾਪਮਾਨ 36.4°C ਅਤੇ ਹਰਿਆਣਾ ਦੇ ਹਿਸਾਰ 'ਚ ਵੱਧ ਤੋਂ ਵੱਧ ਤਾਪਮਾਨ 37.1°C ਦਰਜ ਕੀਤਾ ਗਿਆ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਸਰਕਾਰ ਨੇ ਖੰਡ ਦੇ ਵਪਾਰੀਆਂ ਲਈ ਭੰਡਾਰ ਹੱਦ 4,000 ਕੁਇੰਟਲ ਤੋਂ ਘਟਾ ਕੇ 2,000 ਕੁਇੰਟਲ ਕੀਤੀ। ਇਹ ਨਿਯਮ 15 ਸਤੰਬਰ ਤੋਂ 3 ਨਵੰਬਰ ਤੱਕ ਲਾਗੂ ਰਹਿਣਗੇ। ਭਾਰਤੀ ਜਨਤਾ ਪਾਰਟੀ ਨੇ ਅਧਿਕਾਰੀਆਂ ਦੇ ਤਬਾਦਲੇ ਤੇ ਤੈਨਾਤੀ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਮੁੱਦੇ ਉਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਇਲਜ਼ਾਮ ਲਗਾਇਆ। ਮਾਮਲੇ ਦੀ ਜਾਂਚ CBI ਤੋਂ ਕਰਵਾਉਣ ਦੀ ਮੰਗ ਕੀਤੀ। ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ, ਪੰਜਾਬ ਸਰਕਾਰ ਵੱਲੋਂ BC ਸਰਟੀਫਿਕੇਟ ਸਬੰਧੀ ਅਸਪਸ਼ਟਤਾ ਦੂਰ ਕਰਨ ਲਈ ਸੂਬਾ ਪੱਧਰੀ ਮੁਹਿੰਮ ਚਲਾਈ ਜਾਏਗੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ 450ਵੀਂ ਸਥਾਪਨਾ ਵਰ੍ਹੇਗੰਢ ਮਨਾਉਣ ਲਈ ਸਾਲ ਭਰ ਚੱਲਣ ਵਾਲੀ ਪਹਿਲਕਦਮੀ ਦੀ ਸ਼ੁਰੂਆਤ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
2: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ ਤੇ। ਹੁਣ ਪੇਸ਼ ਨੇ ਪੰਜਾਬੀ ਗੀਤ ਤੇ ਸਭ ਤੋਂ ਪਹਿਲਾਂ ਸੁਣਦੇ ਹਾਂ ਸੁਰਜੀਤ ਪੁੱਲਰ ਤੇ ਸੁਦੇਸ਼ ਕੁਮਾਰੀ ਦੀਆਂ ਆਵਾਜ਼ਾਂ 'ਚ ਇਹ ਗੀਤ।

ਇਹ ਗੀਤ ਹੁਣੇ ਤੁਸੀਂ ਸੁਣਿਆ ਸਾਬਰ ਕੋਟੀ ਦੀ ਆਵਾਜ਼ ਵਿੱਚ। ਇਸੇ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ।

FM 107.2 MHz ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਇਸ ਵੇਲੇ ਸ਼ਾਮ ਦੇ 7:45 ਹੋ ਚੁੱਕੇ ਨੇ। ਹੁਣ ਪੇਸ਼ ਨੇ ਮੁੱਖ ਪ੍ਰਾਦੇਸ਼ਿਕ ਖਬਰਾਂ। ਹਰਿਆਣਾ ਨੇ ਮੌਜੂਦਾ ਵਿੱਤੀ ਸਾਲ ਦੇ ਪਹਿਲੇ 5 ਮਹੀਨਿਆਂ ਵਿੱਚ ਰਾਜ ਦੇ GST ਸੰਗ੍ਰਹਿ ਵਿੱਚ ਰਿਕਾਰਡ 29% ਵਾਧਾ ਦਰਜ ਕੀਤਾ ਹੈ। ਹਰਿਆਣਾ ਸਰਕਾਰ ਨੇ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿਸਤਾਰ ਦੇ ਦੂਜੇ ਪੜਾਅ ਲਈ ਇੱਕ ਯੋਜਨਾ ਤਿਆਰ ਕੀਤੀ, ਜਿਸ ਵਿੱਚ ਹਸਪਤਾਲ ਵਿੱਚ 505 ਨਵੇਂ ਬਿਸਤਰੇ ਜੋੜੇ ਜਾਣਗੇ। ਮੈਡੀਕਲ ਕਾਲਜ ਵਿੱਚ MBBS ਸੀਟਾਂ ਨੂੰ 120 ਤੋਂ ਵਧਾ ਕੇ 250 ਕੀਤਾ ਜਾਵੇਗਾ। ਨਾਬਾਰਡ ਦੇ ਸਹਿਯੋਗ ਨਾਲ ਹਰਿਆਣਾ ਵਿੱਚ 582 ਗ੍ਰਾਮ ਗਿਆਨ ਕੇਂਦਰ ਸਥਾਪਿਤ ਕੀਤੇ ਜਾਣਗੇ। ਹਰਿਆਣਾ ਦੇ ਕੈਬਨਿਟ ਮੰਤਰੀ ਵਿਪੁਲ ਗੋਇਲ ਨੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਸਵੀਕਾਰ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੂੰ 60 ਸਾਲ ਦੀ ਉਮਰ ਤੱਕ ਸੇਵਾ ਸੁਰੱਖਿਆ ਤਨਖਾਹ ਵਿੱਚ ਵਾਧਾ ਅਤੇ ਹੋਰ ਲਾਭ ਦਿੱਤੇ ਜਾਣਗੇ। ਹਰਿਆਣਾ ਸਰਕਾਰ ਨੇ ਜਲ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ ਸੋਧ ਐਕਟ 2024 ਲਾਗੂ ਕੀਤਾ। ਹਰਿਆਣਾ ਸਰਕਾਰ ਨੇ ਨੂੰਹ ਜ਼ਿਲ੍ਹੇ ਦੇ ਕੋਲਗਾਮ, ਜਲਾਲਪੁਰ, ਫਿਰੋਜ਼ਪੁਰ ਅਤੇ ਖਵਾਜਲੀ ਕਲਾਂ ਵਿੱਚ ਨਵੇਂ ਉਪ ਸਿਹਤ ਕੇਂਦਰ ਖੋਲ੍ਹਣ ਨੂੰ ਮਨਜ਼ੂਰੀ ਦਿੱਤੀ ਏ। ਹਰਿਆਣਾ ਵਿਰਾਸਤ ਅਤੇ ਸੈਰ ਸਪਾਟਾ ਮੰਤਰੀ ਡਾਕਟਰ ਅਰਵਿੰਦ ਸ਼ਰਮਾ ਨੇ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਗਮਨ ਟਰਮੀਨਲ ਤੇ ਹਰਿਆਣਾ ਸੈਰ ਸਪਾਟਾ ਵਿਭਾਗ ਦੇ ਟੂਰਿਜ਼ਮ ਸੂਚਨਾ ਅਤੇ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ। ਕਿਰਤ ਵਿਭਾਗ ਦੀ ਅਗਵਾਈ ਹੇਠ ਚੰਡੀਗੜ੍ਹ ਕਿਰਤ ਭਲਾਈ ਬੋਰਡ ਨੇ ਸ਼ਹਿਰ ਦੇ ਵੱਖ ਵੱਖ ਅਦਾਰਿਆਂ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਕਾਮਿਆਂ ਨੂੰ ਉਹਨਾਂ ਦੇ ਕਾਨੂੰਨੀ ਅਧਿਕਾਰਾਂ, ਲਾਗੂ ਕਿਰਤ ਕਾਨੂੰਨਾਂ ਅਤੇ ਉਹਨਾਂ ਲਈ ਉਪਲਬਧ ਵੱਖ ਵੱਖ ਭਲਾਈ ਯੋਜਨਾਵਾਂ ਤੋਂ ਜਾਣੂ ਕਰਵਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਪ੍ਰਾਦੇਸ਼ਿਕ ਖਬਰਾਂ ਤੇ ਹੁਣ ਪੇਸ਼ ਨੇ ਕੁਝ ਪੰਜਾਬੀ ਗੀਤ। ਪੰਜਾਬੀ ਗੀਤਾਂ ਦੇ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਦਲੇਰ ਮਹਿੰਦੀ ਦੇ ਗਾਏ ਗੀਤ।

दूसरी एप्लीकेशन है समीर ऐप। CPCB ਭਾਵ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੀ ਇਹ ਐਪ ਦੇਸ਼ ਭਰ ਵਿੱਚ 200 ਤੋਂ ਵੱਧ ਸ਼ਹਿਰਾਂ ਦਾ ਪ੍ਰਦੂਸ਼ਣ ਡਾਟਾ ਇਕੱਠਾ ਕਰਦੀ ਹੈ। ਤੁਸੀਂ ਇਸ ਐਪਲੀਕੇਸ਼ਨ ਦੇ ਵਿੱਚ ਅਗਰ ਆਪਣੀ ਲੋਕੇਸ਼ਨ ਪਾਓ ਤਾਂ ਇਹ ਐਪ ਤੁਹਾਨੂੰ ਦੱਸੇਗੀ ਕਿ ਤੁਹਾਡੀ 2 ਕਿਲੋਮੀਟਰ ਦੇ ਘੇਰੇ ਵਿੱਚ ਕਿੱਥੇ ਹਵਾ ਸਾਫ਼ ਹੈ। ਪਾਰਕ ਅਤੇ ਜੰਗਲ ਵਾਲੇ ਇਲਾਕੇ ਹਾਈਲਾਈਟ ਹੋ ਜਾਣਗੇ। ਨੌਜਵਾਨ ਦੇ ਲਈ ਇਸ ਵਿੱਚ ਖਾਸ ਗੱਲ ਇਹ ਹੈ ਕਿ ਜੋ ਕਾਲਜ ਦੇ ਵਿਦਿਆਰਥੀ ਨੇ ਉਹ ਗਰੁੱਪ ਬਣਾ ਕੇ ਕਲੀਨ ਏਅਰ ਚੈਲੰਜ ਕਰ ਸਕਦੇ ਨੇ। ਅਤੇ ਜਿਸ ਦਿਨ ਏਅਰ ਕੁਆਲਿਟੀ ਇੰਡੈਕਸ ਸਭ ਤੋਂ ਵਧੀਆ ਹੋਵੇਗਾ ਉਸ ਦਿਨ ਅਸੀਂ ਪੈਦਲ ਜਾਂ ਸਾਈਕਲ 'ਤੇ ਕਾਲਜ ਜਾਣ ਦਾ ਸਾਨੂੰ ਸੰਦੇਸ਼ ਵੀ ਮਿਲੇਗਾ। ਤੀਸਰੀ ਐਪਲੀਕੇਸ਼ਨ ਹੈ ਗ੍ਰੀਨ ਵਾਰ ਰੂਮ ਐਪ। ਦਿੱਲੀ ਸਰਕਾਰ ਦੀ ਇਹ ਐਪ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਬਣਾਈ ਗਈ ਹੈ। ਇਸ ਵਿੱਚ ਲੋਕ ਫੋਟੋ ਖਿੱਚ ਕੇ ਕੂੜਾ ਸਾੜਨ, ਧੂੜ, ਗੱਡੀਆਂ ਦਾ ਧੂੰਆਂ ਆਦਿ ਦੀ ਰਿਪੋਰਟ ਕਰ ਸਕਦੇ ਹਨ। AI ਆਟੋਮੈਟਿਕਲੀ ਉਸ ਸ਼ਿਕਾਇਤ ਨੂੰ ਸੰਬੰਧਿਤ ਵਿਭਾਗ ਨੂੰ ਭੇਜ ਦਿੰਦਾ ਹੈ। ਇਸ ਵਿੱਚ ਨੌਜਵਾਨਾਂ ਦੀ ਵੱਡੀ ਭੂਮਿਕਾ ਹੁੰਦੀ ਹੈ ਕਿਉਂਕਿ ਸ਼ਹਿਰੀ ਨੌਜਵਾਨ ਹੁਣ ਸਿਟੀਜ਼ਨ ਵਾਰੀਅਰ ਬਣ ਗਏ ਹਨ। ਉਹ ਸ਼ਿਕਾਇਤ ਕਰਦੇ ਹਨ ਅਤੇ ਹੱਲ ਲਈ ਟਰੈਕ ਵੀ ਕਰਦੇ ਹਨ।

0: ਪ੍ਰਧਾਨਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ
1: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
0: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
1: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
0: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
1: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
0: ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ।

ਅਗਲੀ ਐਪਲੀਕੇਸ਼ਨ ਹੈ ਆਈ ਨੈਚੁਰਲਿਸਟ ਇੰਡੀਆ। ਸਰਕਾਰ ਵੱਲੋਂ ਸਮਰਪਿਤ ਇਹ ਐਪਲੀਕੇਸ਼ਨ ਭਾਰਤ ਸਰਕਾਰ ਅਤੇ ਵਿਗਿਆਨੀਆਂ ਨਾਲ ਮਿਲ ਕੇ ਚਲਾਈ ਜਾਂਦੀ ਹੈ। ਇਸ ਦਾ ਕੰਮ ਹੈ ਸਿਟੀਜ਼ਨ ਸਾਇੰਸ ਪ੍ਰੋਜੈਕਟ, ਭਾਵ ਤੁਸੀਂ ਕੋਈ ਵੀ ਪੌਦਾ, ਕੀੜਾ, ਪੰਛੀ ਉਸ ਦੀ ਫੋਟੋ ਖਿੱਚ ਕੇ ਇੱਥੇ ਅਪਲੋਡ ਕਰ ਸਕਦੇ ਹੋ। AI ਉਸ ਦੀ ਪਛਾਣ ਕਰੇਗਾ ਅਤੇ ਵਿਗਿਆਨੀ ਨੂੰ ਡਾਟਾ ਖੋਜ ਦੇ ਲਈ ਭੇਜ ਦਿੱਤਾ ਜਾਵੇਗਾ। ਨੌਜਵਾਨਾਂ ਲਈ ਇਸ ਦਾ ਫਾਇਦਾ ਇਹ ਹੈ ਕਿ ਤੁਹਾਡੀ ਇੱਕ ਫੋਟੋ ਦੇਸ਼ ਦੀ ਬਾਇਓਡਾਇਵਰਸਿਟੀ ਡਾਟਾਬੇਸ ਦੇ ਵਿੱਚ ਜੁੜ ਜਾਵੇਗੀ। ਲੁਧਿਆਣਾ ਦੇ ਬਹੁਤ ਸਾਰੇ ਸਕੂਲ ਕਾਲਜ ਦੇ ਬੱਚੇ ਹੁਣ ਬਾਇਓ ਬਲਿਡਸ ਕਰਦੇ ਹਨ ਅਤੇ ਇੱਕ ਘੰਟੇ ਵਿੱਚ ਬਹੁਤ ਸਾਰੇ ਜੀਵ ਲੱਭ ਸਕਦੇ ਹਨ। ਈ ਬਰਡ ਇੰਡੀਆ BNHS ਅਤੇ ਸਰਕਾਰ ਦਾ ਸਾਂਝਾ ਪ੍ਰੋਜੈਕਟ, ਪੰਛੀਆਂ ਦੀ ਗਿਣਤੀ ਅਤੇ ਸੁਰੱਖਿਆ ਦੇ ਲਈ ਇਸ ਐਪਲੀਕੇਸ਼ਨ ਨੂੰ ਬਣਾਇਆ ਗਿਆ ਹੈ। ਇਸ ਵਿੱਚ ਪੰਛੀ ਦੀ ਆਵਾਜ਼ ਸੁਣ ਕੇ ਤੁਹਾਨੂੰ ਉਸਦਾ ਨਾਮ ਦੱਸਿਆ ਜਾ ਸਕਦਾ ਹੈ। ਨੌਜਵਾਨ ਇਸ ਦੇ ਵਿੱਚ ਬਰਡ ਕਾਊਂਟ ਡੇ ਦੇ ਤੌਰ 'ਤੇ ਸ਼ਹਿਰਾਂ ਦੇ ਵਿੱਚ ਇਸ ਐਪਲੀਕੇਸ਼ਨ ਦਾ ਇਸਤੇਮਾਲ ਕਰਦੇ ਨੇ। ਨੌਜਵਾਨ ਸਵੇਰੇ 6 ਵਜੇ ਪਾਰਕ ਵਿੱਚ ਜਾ ਕੇ ਡਾਟਾ ਇਕੱਠਾ ਕਰਦੇ ਹਨ। ਇਸ ਨਾਲ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸ਼ਹਿਰ ਵਿੱਚ ਵੀ 50 ਤੋਂ ਵੱਧ ਕਿਸਮ ਦੇ ਪੰਛੀ ਪਾਏ ਜਾਂਦੇ ਹਨ। ਹੁਣ ਗੱਲ ਕਰਦੇ ਹਾਂ ਖੇਤੀ ਅਤੇ ਕਿਸਾਨਾਂ ਨਾਲ ਜੋੜਨ ਵਾਲੀ ਸਰਕਾਰੀ ਐਪ, ਜੋ ਕਿ ਸ਼ਹਿਰੀ ਨੌਜਵਾਨ ਅਤੇ ਕਿਸਾਨਾਂ ਦੇ ਵਿਚਕਾਰ ਦੀ ਦੂਰੀ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ। ਪਹਿਲੀ ਐਪਲੀਕੇਸ਼ਨ ਹੈ ਕਿਸਾਨ ਸੁਵਿਧਾ ਐਪ, ਖੇਤੀ ਮੰਤਰਾਲੇ ਦੀ ਉਹ ਐਪਲੀਕੇਸ਼ਨ ਜੋ ਮੌਸਮ, ਬੀਜ, ਖਾਦ, ਮੰਡੀ ਦੇ ਰੇਟ, ਸਰਕਾਰੀ ਸਕੀਮਾਂ ਸਭ ਕੁਝ ਇੱਕ ਜਗ੍ਹਾ 'ਤੇ ਮੁਹੱਈਆ ਕਰਵਾਉਂਦੀ ਹੈ। ਇਸ ਦਾ ਖਾਸ ਫੀਚਰ ਹੈ ਜੀ ਚੈਟ ਬੋਟ ਕਿਸਾਨ, ਜੋ ਤੁਹਾਡੇ ਸਵਾਲਾਂ ਦਾ ਜਵਾਬ ਤੁਰੰਤ ਦਿੰਦਾ, ਭਾਵੇਂ ਤੁਹਾਡੇ ਸਵਾਲ ਪੰਜਾਬੀ ਭਾਸ਼ਾ 'ਚ ਹੀ ਕਿਉਂ ਨਾ ਹੋਣ। ਜੇਕਰ ਸ਼ਹਿਰ ਦਾ ਨੌਜਵਾਨ ਪਿੰਡ ਜਾਂਦਾ ਹੈ ਤਾਂ ਤੂੰ ਆਪਣੇ ਕਿਸਾਨ ਪਿਤਾ ਨੂੰ ਇਹ ਐਪ ਚਲਾਉਣਾ ਸਿਖਾ ਸਕਦਾ ਹੈ। ਇਸ ਤਰ੍ਹਾਂ ਦੋ ਪੀੜ੍ਹੀਆਂ ਇੱਕੋ ਹੀ ਟੈਕਨੋਲੋਜੀ ਰਾਹੀਂ ਜੁੜ ਜਾਂਦੀ

ਹੁਣ ਗੱਲ ਕਰਦੇ ਹਾਂ ਪੀਐਮ ਕਿਸਾਨ ਮੋਬਾਈਲ ਐਪ ਦੀ। ਕਿਸਾਨਾਂ ਨੂੰ ਇਸ ਵਿੱਚ ਸਿੱਧੀ ਆਰਥਿਕ ਮਦਦ ਮਿਲਦੀ ਹੈ। ਸ਼ਹਿਰੀ ਨੌਜਵਾਨ ਆਪਣੇ ਦਾਦਾ ਦਾਦੀ ਦਾ, ਜੇਕਰ ਉਹ ਕਿਸਾਨ ਨੇ, ਉਹਨਾਂ ਦਾ ਸਟੇਟਸ ਚੈੱਕ ਕਰ ਸਕਦੇ ਨੇ ਕਿ ਪੈਸਾ ਆਇਆ ਹੈ ਕਿ ਨਹੀਂ। ਇਸ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਦੀ ਵੀ ਸਮਝ ਆਉਂਦੀ ਹੈ। ਅਗਲੀ ਐਪਲੀਕੇਸ਼ਨ ਹੈ ਐਗਰੀ ਮਾਰਕੀਟ ਐਪ। ਦੇਸ਼ ਭਰ ਦੀਆਂ ਮੰਡੀਆਂ ਦੇ ਵਿੱਚ ਕੀ ਰੇਟ ਨੇ ਉਹ ਇਸ ਸਭ ਦੇ ਵਿੱਚ ਤੁਹਾਨੂੰ ਪਤਾ ਚੱਲ ਜਾਏਗਾ, ਔਰ ਭਵਿੱਖਬਾਣੀ ਵੀ ਹੋ ਜਾਂਦੀ ਹੈ ਕਿ ਅਗਲੇ ਹਫ਼ਤੇ ਆਲੂ ਦਾ ਰੇਟ ਕੀ ਰਹੇਗਾ। ਸੋ ਨੌਜਵਾਨ ਜੋ ਕਿ MBA ਕਰ ਰਹੇ ਨੇ, ਸੋ ਉਹ ਇਸ ਡਾਟਾ ਨੂੰ ਵਰਤ ਕੇ ਐਗਰੀ ਸਟਾਰਟਅਪ ਸ਼ੁਰੂ ਕਰ ਸਕਦੇ ਨੇ। ਬਾਕੀ ਫਾਰਮ ਟੂ ਹੋਮ ਡਿਲੀਵਰੀ ਵਰਗੇ ਬਿਜ਼ਨਸ ਵੀ ਇਸੇ ਐਪ ਦੇ ਡਾਟਾ 'ਤੇ ਅੱਜ ਕੱਲ੍ਹ ਚੱਲ ਰਹੇ ਨੇ। ਅਗਲੀ ਐਪਲੀਕੇਸ਼ਨ ਸਾਡੀ ਮਿੱਟੀ ਦੀ ਸਿਹਤ ਨਾਲ ਜੁੜੀ ਹੋਈ ਹੈ, ਜੋ ਕਿ ਹੈ ਸੋਇਲ ਹੈਲਥ ਕਾਰਡ ਐਪ। ਇਹ ਐਪਲੀਕੇਸ਼ਨ ਤੁਹਾਡੀ ਜ਼ਮੀਨ ਦੀ ਮਿੱਟੀ 'ਚ ਅਗਰ ਕੋਈ ਕਮੀ ਹੈ ਤਾਂ ਉਸ ਨੂੰ ਦੂਰ ਕਰਨ ਲਈ ਕਿਹੜੀ ਖਾਦ ਪਾਉਣੀ ਹੈ ਉਸ ਸੰਬੰਧੀ ਜਾਣਕਾਰੀ ਦਿੰਦੀ ਹੈ। ਜਿਨ੍ਹਾਂ ਨੌਜਵਾਨਾਂ ਨੇ ਛੱਤ ਦੇ ਉੱਪਰ ਬਾਗ ਲਗਾਇਆ ਹੈ ਉਹ ਵੀ ਆਪਣੀ ਗਮਲੇ ਦੀ ਮਿੱਟੀ ਟੈਸਟ ਕਰਵਾ ਕੇ ਐਪ 'ਤੇ ਰਿਪੋਰਟ ਅਪਲੋਡ ਕਰ ਸਕਦੇ ਹਨ, ਅਤੇ AI ਅਗਰ ਕੋਈ ਉਸ ਵਿੱਚ ਕਮੀ ਹੈ ਤਾਂ ਤੁਹਾਨੂੰ ਵਧੀਆ ਸਲਾਹ ਦੇ ਸਕਦਾ ਹੈ।

ਰੀਤ ਅਸਾਡੀ ਤੁਰ ਤੋਂ ਅੜੀਏ ਹੱਥੀਂ ਕਿਰਤ ਕਮਾਣੀ ਰੀਤ ਅਸਾਡੀ ਤੁਰ ਤੋਂ ਅੜੀਏ ਹੱਥੀਂ ਕਿਰਤ ਕਮਾਣੀ ਮੈਂ ਖੇਤਾਂ ਦਾ ਰਾਜਾ ਕਰੀਏ ਤੂੰ ਖੇਤਾਂ ਦੀ ਰਾਣੀ ਮੈਂ ਖੇਤਾਂ ਦਾ ਰਾਜਾ ਕਰੀਏ ਤੂੰ ਖੇਤਾਂ ਦੀ ਰਾਣੀ ਦਿਲ ਬਹਿ ਕੇ ਖਾਂਦਾ ਜਿਹੜਾ ਜਾਲੂ ਜਾ

ਹੁਣ ਗੱਲ ਕਰਾਂਗੇ ਪਾਣੀ, ਜੰਗਲਾਤ ਅਤੇ ਜਲਵਾਯੂ ਵਾਲੀਆਂ ਐਪਸ ਦੇ ਬਾਰੇ 'ਚ। ਪਹਿਲੀ ਐਪਲੀਕੇਸ਼ਨ ਹੈ ਜਲ ਸ਼ਕਤੀ ਐਪ। ਇਹ ਭਾਰਤ ਦੇ ਜਲ ਸ਼ਕਤੀ ਮੰਤਰਾਲਾ ਵੱਲੋਂ ਚਲਾਈ ਜਾ ਰਹੀ ਐਪਲੀਕੇਸ਼ਨ ਹੈ ਜੋ ਦੇਸ਼ ਭਰ ਦੇ ਡੈਮ, ਨਦੀਆਂ, ਭੂਮੀਗਤ ਪਾਣੀ ਦਾ ਲੈਵਲ ਦਿਖਾਉਂਦੀ ਹੈ। ਇਸ ਵਿੱਚ AI ਭਵਿੱਖਬਾਣੀ ਕਰਦਾ ਹੈ ਕਿ ਤੁਹਾਡੇ ਇਲਾਕੇ ਵਿੱਚ ਅਗਲੇ 6 ਮਹੀਨੇ ਪਾਣੀ ਕਿੰਨਾ ਰਹੇਗਾ। ਸੋ ਨੌਜਵਾਨ ਇਸ ਦੇ ਵਿੱਚ ਵਾਟਰ ਕੰਜ਼ਰਵੇਸ਼ਨ ਚੈਲੰਜ ਦੇ ਜ਼ਰੀਏ ਪਾਣੀ ਨੂੰ ਬਚਾਉਣ ਦਾ ਜ਼ਿੰਮਾ ਵੀ ਉਠਾ ਸਕਦੇ ਹਨ। ਅਗਲੀ ਐਪਲੀਕੇਸ਼ਨ ਹੈ ਵਨ ਧਨ ਐਪ। ਜਨਜਾਤੀ ਮੰਤਰਾਲੇ ਦੁਆਰਾ ਬਣਾਈ ਹੋਈ ਇਹ ਐਪਲੀਕੇਸ਼ਨ ਜੰਗਲਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਬਣਾਏ ਉਤਪਾਦ ਸਿੱਧਾ ਸ਼ਹਿਰ ਵਿੱਚ ਵੇਚਣ ਦੇ ਲਈ ਪ੍ਰਬੰਧ ਕਰਦੀ ਹੈ। ਇਸ ਦੌਰਾਨ ਸ਼ਹਿਰੀ

ਨੌਜਵਾਨ ਇਸ ਐਪ ਤੋਂ ਔਰਗੈਨਿਕ ਸ਼ਹਿਦ, ਜੜੀ ਬੂਟੀ ਆਦਿ ਖਰੀਦ ਸਕਦੇ ਹਨ ਅਤੇ ਪੈਸਾ ਸਿੱਧਾ ਆਦਿਵਾਸੀ ਭਾਈਚਾਰੇ ਨੂੰ ਦੇ ਦਿੱਤਾ ਜਾਂਦਾ ਹੈ। ਅਗਲੀ ਐਪਲੀਕੇਸ਼ਨ ਹੈ ਹਰੀਅਤ ਭਾਰਤ ਹੈ। ਰੁੱਖ ਲਗਾਉਣ ਦੀ ਮੁਹਿੰਮ ਹੋਵੇ ਤਾਂ ਇਹ ਐਪਲੀਕੇਸ਼ਨ ਸਾਡੇ ਜ਼ਿਹਨ ਦੇ ਵਿੱਚ ਆਉਂਦੀ ਹੈ। ਤੁਸੀਂ ਰੁੱਖ ਲਗਾ ਕੇ ਇਸ ਉੱਪਰ ਆਪਣੀ ਫੋਟੋ ਅਪਲੋਡ ਕਰ ਸਕਦੇ ਹੋ। ਇਸ ਦੇ ਨਾਲ ਤੁਸੀਂ ਆਪਣੀ GPS ਲੋਕੇਸ਼ਨ ਵੀ ਦੱਸ ਸਕਦੇ ਹੋ। ਸੋ ਇਹ ਚੈੱਕ ਕਰਦੀ ਹੈ ਕਿ ਇਹ ਰੁੱਖ ਅਸਲੀ ਹੈ ਜਾਂ ਨਹੀਂ ਹੈ। ਨੌਜਵਾਨਾਂ ਦੇ ਲਈ ਇਹ ਐਪਲੀਕੇਸ਼ਨ ਇਸ ਕਰਕੇ ਵੱਧ ਲਾਹੇਵੰਦ ਹੈ ਕਿ ਕਾਲਜ ਵਿੱਚ ਜੇਕਰ ਮੁਕਾਬਲਾ ਹੁੰਦਾ ਹੈ ਕਿ ਕਿਸ ਕਾਲਜ ਨੇ ਸਭ ਤੋਂ ਵੱਧ ਰੁੱਖ ਲਗਾਏ ਗਏ ਹਨ, ਤਾਂ ਉਸ ਤੋਂ ਬਾਅਦ ਸਭ ਤੋਂ ਵੱਧ ਰੁੱਖ ਲਗਾਉਣ ਵਾਲੇ ਕਾਲਜ ਜਾਂ ਵਿਦਿਆਰਥੀਆਂ ਨੂੰ ਸਰਕਾਰ ਸਰਟੀਫਿਕੇਟ ਵੀ ਮੁਹੱਈਆ ਕਰਵਾਉਂਦੀ ਹੈ।

0: ਹੁਣ ਗੱਲ ਕਰਦੇ ਹਾਂ ਸਿਹਤ, ਫਿਟਨੈਸ ਅਤੇ ਮਾਨਸਿਕ ਸ਼ਾਂਤੀ ਲਈ ਸਰਕਾਰੀ ਐਪਸ ਦੀ। ਪਹਿਲੀ ਐਪਲੀਕੇਸ਼ਨ ਹੈ ਫਿਟ ਇੰਡੀਆ ਐਪ, ਜੋ ਕਿ ਖੇਡ ਮੰਤਰਾਲੇ ਵੱਲੋਂ ਤਿਆਰ ਕੀਤੀ ਹੋਈ ਐਪਲੀਕੇਸ਼ਨ ਸਾਡੇ ਆਸ-ਪਾਸ ਦੇ ਪਾਰਕ, ਜੋਗਿੰਗ ਟਰੈਕ, ਸਾਈਕਲ ਟਰੈਕ ਮੈਪ 'ਤੇ ਦਿਖਾਉਂਦੀ ਹੈ। ਇਹ ਸਾਡੀ ਉਮਰ ਅਤੇ ਭਾਰ ਦੇ ਮੁਤਾਬਕ ਨੇਚਰ ਵਾਕ ਵੀ ਪਲੈਨ ਕਰਦੀ ਹੈ। ਸੋ ਇਸ ਵਿੱਚ ਨੌਜਵਾਨ ਫਿਟ ਇੰਡੀਆ ਫਰੀਡਮ ਰਨ 'ਚ ਲੱਖਾਂ ਨੌਜਵਾਨ ਰੋਜ਼ਾਨਾ ਪਾਰਕਾਂ ਵਿੱਚ ਦੌੜਦੇ ਹਨ ਅਤੇ ਐਪ 'ਤੇ ਕਿਲੋਮੀਟਰ ਵੀ ਟਰੈਕ ਕਰ ਸਕਦੇ ਹਨ। ਅਗਲੀ ਐਪਲੀਕੇਸ਼ਨ ਹੈ ਆਯੂਸ਼ ਸੰਜੀਵਨੀ। ਘਰੇਲੂ ਨੁਸਖੇ, ਜੜੀ ਬੂਟੀ ਆਦਿ ਦੀ ਜਾਣਕਾਰੀ ਸਾਨੂੰ ਇਸ ਐਪਲੀਕੇਸ਼ਨ ਤੋਂ ਮਿਲ ਜਾਂਦੀ ਹੈ। ਇਸ ਦੇ AI ਚੈਟਬੋਟ 'ਤੇ ਤੁਸੀਂ ਪੁੱਛ ਸਕਦੇ ਹੋ ਕਿ ਤੁਲਸੀ ਦੇ ਕੀ ਫਾਇਦੇ ਹਨ ਜਾਂ ਗਰਮੀ ਦੇ ਵਿੱਚ ਕਿਹੜਾ ਕਾੜਾ ਪੀਤਾ ਜਾ ਸਕਦਾ ਹੈ। ਸੋ ਨੌਜਵਾਨ ਇਸ ਦੇ ਵਿੱਚ ਕੁਦਰਤੀ ਇਲਾਜ ਦੇ ਨਾਲ ਜੁੜਨ ਦਾ ਸਭ ਤੋਂ ਵੱਡਾ ਮੌਕਾ ਅਤੇ ਸਭ ਤੋਂ ਸੌਖਾ ਤਰੀਕਾ ਨੌਜਵਾਨਾਂ ਨੂੰ ਮਿਲ ਸਕਦਾ ਹੈ। ਹੁਣ ਗੱਲ ਕਰਦੇ ਹਾਂ ਸਿੱਖਿਆ ਅਤੇ ਜਾਗਰੂਕਤਾ ਵਾਲੀਆਂ ਐਪਸ ਦੇ ਬਾਰੇ 'ਚ। ਪਹਿਲੀ ਐਪਲੀਕੇਸ਼ਨ ਹੈ ਦੀਕਸ਼ਾ ਐਪ, ਜਿਸ ਦਾ ਕੰਮ ਹੈ ਸਕੂਲ ਦੇ ਬੱਚਿਆਂ ਲਈ ਵਾਤਾਵਰਨ ਵਾਲੇ ਵੀਡੀਓਜ਼ ਅਤੇ ਕੁਇਜ਼ ਤਿਆਰ ਕਰਨਾ। ਇਸ ਵਿੱਚ ਬੱਚੇ ਦੀ ਸਮਝ ਮੁਤਾਬਕ ਹੀ ਉਸਨੂੰ ਸਵਾਲ ਪੁੱਛੇ ਜਾਂਦੇ ਨੇ। ਕਾਲਜ ਦੇ ਨੌਜਵਾਨ ਦੀਕਸ਼ਾ ਅੰਬੈਸਡਰ ਬਣ ਕੇ ਪਿੰਡਾਂ ਦੇ ਸਕੂਲਾਂ 'ਚ ਵਾਤਾਵਰਨ ਪੜ੍ਹਾਉਣ ਵੀ ਜਾਂਦੇ ਹਨ।
1: संकट के समय प्रधानमंत्री फसल बीमा योजना किसानों के लिए वरदान है।
2: अब सूखा पड़े या बाढ़ आ जाए, अब ओले पड़े या कीट पतंगे फसल खा जाए, कोई फिक्र नहीं,
3: क्योंकि हमने लिया है प्रधानमंत्री फसल बीमा।
4: हर जोखिम का दावा, घट्टो घट प्रीमियम ते वधेरे भुगतान का वादा। नजदीकी कृषि दफ्तर, सहकारी समिति बैंक शाखा, अधिकारित बीमा कंपनी या जन सेवा केंद्र विच अपनी इच्छा नाल रजिस्ट्रेशन करवा सकते। प्रधानमंत्री फसल बीमा योजना तुहाडियां फसलां दा संपूर्ण सुरक्षा कवच।
0: हुण गल करदे हां ईको स्किल्स ऐप दे बारे च। NSQF दे काम ने ग्रीन जॉब्स दी ट्रेनिंग पैदा करना, भाव सोलर पैनल, रेन वाटर हारवेस्टिंग, ऑरगेनिक फार्मिंग। शहरी नौजवान ये कोर्स करके अर्बन गार्डनर, सोलर टैक्नीशियन बन रहे ने। ਹੁਣ ਗੱਲ ਕਰਦੇ ਹਾਂ ਜੀ ਸ਼ਹਿਰੀ ਨੌਜਵਾਨਾਂ ਨੂੰ ਇਹਨਾਂ ਐਪਸ ਨਾਲ ਕੀ ਲਾਭ ਹੋਏ ਨੇ। ਸਭ ਤੋਂ ਪਹਿਲੀ ਗੱਲ, ਜਾਗਰੂਕਤਾ ਵਧੀ ਹੈ। ਪਹਿਲਾਂ ਤਾਂ AQI ਦਾ ਮਤਲਬ ਨਹੀਂ ਸੀ ਪਤਾ, ਪਰ ਹੁਣ ਅੱਜ ਨੌਜਵਾਨ ਸਵੇਰੇ ਸਫ਼ਰ ਐਪ ਤੋਂ ਇਹ ਸਭ ਕੁਝ ਚੈੱਕ ਕਰ ਸਕਦੇ ਨੇ। ਦੂਸਰਾ, ਕਿਸਾਨ ਨਾਲ ਸਿੱਧਾ ਸੰਬੰਧ। ਐਗਰੀ ਮਾਰਕੀਟ ਅਤੇ ਈ-ਨੇਮ ਨਾਲ ਨੌਜਵਾਨਾਂ ਨੂੰ ਪਤਾ ਲੱਗਾ ਹੈ ਕਿ ਸਬਜ਼ੀ ਖੇਤ 'ਚੋਂ ਆਉਂਦੀ ਹੈ, ਦੁਕਾਨ ਤੋਂ ਨਹੀਂ। ਤੀਸਰਾ, ਰੁਜ਼ਗਾਰ। ਈਕੋ ਸਕਿੱਲ ਅਤੇ ਐਗਰੀਟੈਕ ਨੇ ਨਵੀਆਂ ਨੌਕਰੀਆਂ ਦਿੱਤੀਆਂ ਨੇ। ਡਰੋਨ ਪਾਇਲਟ ਫਾਰ ਫਾਰਮ

ਸਿੰਘ ਹੁਣ ਇੱਕ ਕਰੀਅਰ ਬਣ ਚੁੱਕਾ ਹੈ। ਚੌਥਾ, ਮਾਨਸਿਕ ਸਿਹਤ। ਫਿਟ ਇੰਡੀਆ ਅਤੇ ਪਾਰਕ ਵਾਲੀਆਂ ਐਪਸ ਨੇ ਨੌਜਵਾਨਾਂ ਨੂੰ ਘਰੋਂ ਬਾਹਰ ਕੱਢਿਆ, ਜਿਸ ਨਾਲ ਸਕਰੀਨ ਟਾਈਮ ਘੱਟ ਹੋਇਆ ਅਤੇ ਕੁਦਰਤ ਟਾਈਮ ਵਧਿਆ।

0: ਦੇਸ਼ ਭਗਤੀ। ਜਦੋਂ ਨੌਜਵਾਨ ਆਪਣੇ ਸ਼ਹਿਰ ਦਾ ਡਾਟਾ ਸਰਕਾਰ ਨੂੰ ਭੇਜਦੇ ਹਨ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਵੀ ਦੇਸ਼ ਬਣਾਉਣ ਵਿੱਚ ਹਿੱਸਾ ਲੈ ਰਹੇ ਹਾਂ। ਪਰ ਇਸ ਸਭ ਦੇ ਨਾਲ ਕੁਝ ਚੁਣੌਤੀਆਂ ਵੀ ਨੇ, ਜਿਨ੍ਹਾਂ ਵਿੱਚੋਂ ਇੰਟਰਨੈੱਟ ਸਭ ਤੋਂ ਵੱਡੀ ਚੁਣੌਤੀ ਹੈ, ਕਿਉਂਕਿ ਪਿੰਡਾਂ ਵਿੱਚ ਅਜੇ ਵੀ ਕਾਫੀ ਥਾਵਾਂ ਉੱਪਰ ਨੈੱਟ ਦੀ ਸਮੱਸਿਆ ਆਉਂਦੀ ਹੈ। ਬਹੁਤ ਸਾਰੀਆਂ ਐਪਲੀਕੇਸ਼ਨ ਦੇ ਵਿੱਚ ਸਿਰਫ਼ ਅਤੇ ਸਿਰਫ਼ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਹੀ ਉਪਲਬਧ ਹੈ। ਪੰਜਾਬੀ ਭਾਸ਼ਾ ਵੀ ਕੁਝ ਐਪਲੀਕੇਸ਼ਨ ਵਿੱਚ ਹੈ, ਪਰ ਹਰ ਐਪਲੀਕੇਸ਼ਨ ਦੇ ਵਿੱਚ ਨਹੀਂ ਹੈ। ਤੀਸਰੀ ਚੁਣੌਤੀ ਹੈ ਕਿ ਬਹੁਤ ਸਾਰੇ ਨੌਜਵਾਨ ਐਪਲੀਕੇਸ਼ਨ ਨੂੰ ਆਪਣੇ ਫੋਨ 'ਚ ਡਾਊਨਲੋਡ ਤਾਂ ਕਰ ਲੈਂਦੇ ਨੇ ਪਰ ਉਸ ਨੂੰ ਵਰਤਦੇ ਨਹੀਂ। ਭਵਿੱਖ ਦੀ ਤਸਵੀਰ ਦੀ ਗੱਲ ਕਰਦੇ ਹਾਂ ਤਾਂ 2026 ਤੋਂ ਬਾਅਦ ਸਰਕਾਰ ਹੁਣ ਇਹਨਾਂ ਐਪਸ ਨੂੰ AI ਨਾਲ ਹੋਰ ਜ਼ਿਆਦਾ ਸਮਾਰਟ ਬਣਾ ਰਹੀ ਹੈ। ਵਨ ਨੇਸ਼ਨ ਵਨ ਗ੍ਰੀਨ ਐਪ, ਸਾਰੀ ਵਾਤਾਵਰਨ ਵਾਲੀ ਐਪ ਨੂੰ ਇੱਕ ਜਗ੍ਹਾ ਇਕੱਠਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। AR ਵਾਲਾ ਪਲਾਂਟ ਆਈਡੈਂਟੀਫਾਇਰ, ਭਾਵ ਕਿ ਤੁਸੀਂ ਆਪਣੇ ਫੋਨ ਦਾ ਕੈਮਰਾ ਖੋਲ੍ਹੋ ਅਤੇ ਹਰ ਰੁੱਖ ਦਾ ਨਾਮ ਤੁਹਾਡੀ ਸਕਰੀਨ 'ਤੇ ਆ ਜਾਏਗਾ ਜੋ ਤੁਸੀਂ ਜਾਣਨਾ ਚਾਹੁੰਦੇ ਹੋ। AI ਕਿਸਾਨ ਸਹਾਇਕ, ਤੁਸੀਂ ਇੱਕ ਵੀਡੀਓ ਕਾਲ ਕਰਕੇ ਖੇਤ ਦੀ ਸਮੱਸਿਆ ਦੱਸੋਗੇ ਤਾਂ AI ਤੁਹਾਨੂੰ ਉਸਦਾ ਹੱਲ ਦੱਸ ਦੇਗਾ। ਹੁਣ ਇੱਕ ਸੁਨੇਹਾ ਨੌਜਵਾਨਾਂ ਲਈ ਦੋਸਤੋ, ਸਰਕਾਰ ਨੇ ਰਸਤਾ ਬਣਾਇਆ ਹੈ, ਹੁਣ ਤੁਰਨਾ ਸਾਨੂੰ ਹੈ। ਮੋਬਾਈਲ ਨੂੰ ਸਿਰਫ ਰੀਲਸ ਅਤੇ ਗੇਮਸ ਲਈ ਨਾ ਵਰਤੋ, ਮੋਬਾਈਲ ਨੂੰ ਇੱਕ ਰੁੱਖ ਲਗਾਓ, ਹੈਰੀਅਟ ਭਾਰਤ ਐਪ 'ਤੇ ਫੋਟੋ ਪਾ ਕੇ ਅਪਲੋਡ ਕਰੋ। ਇੱਕ ਕਿਸਾਨ ਦੀ ਮਦਦ ਕਰਨ ਲਈ ਕਿਸਾਨ ਸੁਵਿਧਾ ਐਪ ਡਾਊਨਲੋਡ ਕਰਵਾਓ। ਇੱਕ ਪੰਛੀ ਪਛਾਣੋ ਲਈ E-Bird ਐਪ ਚਲਾਓ। ਇੱਕ ਪਾਣੀ ਬਚਾਓ ਲਈ ਜਲ ਸ਼ਕਤੀ ਐਪ 'ਤੇ ਟਰੈਕ ਕਰੋ। ਯਾਦ ਰੱਖੋ, ਟੈਕਨੋਲੋਜੀ ਤਾਂ ਸਾਧਨ ਹੈ, ਅਸਲੀ ਖੁਸ਼ੀ ਤਾਂ ਉਦੋਂ ਹੈ ਜਦੋਂ ਤੁਸੀਂ ਆਪਣੇ ਹੱਥੀਂ ਲਾਏ ਪੌਦੇ 'ਤੇ ਪਹਿਲਾ ਫੁੱਲ ਵੇਖੋਗੇ। ਆਓ ਅਸੀਂ ਸਾਰੇ ਮਿਲ ਕੇ ਸ਼ਹਿਰ ਨੂੰ ਵੀ ਹਰਾ ਭਰਾ ਬਣਾਈਏ, ਕਿਉਂਕਿ ਵਿਕਾਸ ਦਾ ਮਤਲਬ ਕੰਕਰੀਟ ਨਹੀਂ, ਹਰਿਆਲੀ ਵੀ ਹੈ। ਜੈ ਹਿੰਦ, ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ।
1: ਇਸ ਪ੍ਰੋਗਰਾਮ ਦੇ ਪ੍ਰੋਜੈਕਟ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
2: ਕਿਸਾਨ ਵੀਰੋ, ਬੀਜ, ਖਾਦ, ਕੀਟ ਪ੍ਰਬੰਧਨ ਜਾਂ ਹੋਰ ਖੇਤੀ ਖਰਚਿਆਂ ਲਈ ਹੁਣ ਚਿੰਤਾ ਛੱਡੋ।
3: ਕਿਸਾਨ ਕ੍ਰੈਡਿਟ ਕਾਰਡ ਨਾਲ ਆਪਣੀਆਂ ਖੇਤੀਬਾੜੀ ਲੋੜਾਂ ਲਈ ਸਮੇਂ ਸਿਰ ਅਤੇ ਸੁਵਿਧਾਜਨਕ ਕਰਜ਼ਾ ਸਹੂਲਤਾਂ ਦਾ ਲਾਭ ਉਠਾਓ। ਇਸ ਨਾਲ ਖੇਤੀ ਦੇ ਕੰਮ ਸਮੇਂ ਸਿਰ ਪੂਰੇ ਕਰਨ ਵਿੱਚ ਮਦਦ ਮਿਲਦੀ ਹੈ।
2: ਵਧੇਰੇ ਜਾਣਕਾਰੀ ਲਈ ਆਪਣੇ ਨੇੜਲੇ ਬੈਂਕ, ਸਹਿਕਾਰੀ ਬੈਂਕ, ਖੇਤਰੀ ਗ੍ਰਾਮੀਣ ਬੈਂਕ ਜਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰੋ।
3: ਕਿਸਾਨ ਕ੍ਰੈਡਿਟ ਕਾਰਡ, ਸਮੇਂ ਸਿਰ ਵਿੱਤੀ ਸਹਾਇਤਾ, ਖੁਸ਼ਹਾਲ ਕਿਸਾਨ ਦੀ ਤਾਕਤ।
2: ਜਨਹਿਤ ਵਿੱਚ ਜਾਰੀ ਕਰਤਾ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ। ਇਸ ਵੇਲੇ ਰਾਤ ਦੇ 8:45 ਹੋਣ ਵਾਲੇ ਨੇ ਤੇ ਹੁਣ ਤੋਂ ਕੁਛ ਹੀ ਪਲਾਂ 'ਚ ਤੁਸੀਂ ਸੁਣੋਗੇ

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ। ਇਸ ਵੇਲੇ ਰਾਤ ਦੇ 8:45 ਹੋਣ ਵਾਲੇ ਨੇ ਤੇ ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ।

0: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ। ਇਸ ਵੇਲੇ ਰਾਤ ਦੇ 10:30 ਹੋ ਚੁੱਕੇ ਨੇ। ਹੁਣ ਪੇਸ਼ ਨੇ ਮੁੱਖ ਪ੍ਰਾਦੇਸ਼ਿਕ ਖਬਰਾਂ। ਹਰਿਆਣਾ ਨੇ ਮੌਜੂਦਾ ਵਿੱਤੀ ਸਾਲ ਦੇ ਪਹਿਲੇ 5 ਮਹੀਨਿਆਂ ਵਿੱਚ ਰਾਜ ਦੇ GST ਸੰਗ੍ਰਹਿ ਵਿੱਚ ਰਿਕਾਰਡ 29% ਵਾਧਾ ਦਰਜ ਕੀਤਾ। ਹਰਿਆਣਾ ਸਰਕਾਰ ਨੇ ਕਲਪਨਾ ਚਾਵਲਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿਸਤਾਰ ਦੇ ਦੂਜੇ ਪੜਾਅ ਲਈ ਇੱਕ ਯੋਜਨਾ ਤਿਆਰ ਕੀਤੀ, ਜਿਸ ਵਿੱਚ ਹਸਪਤਾਲ ਵਿੱਚ 505 ਨਵੇਂ ਬਿਸਤਰੇ ਜੋੜੇ ਜਾਣਗੇ। ਮੈਡੀਕਲ ਕਾਲਜ ਵਿੱਚ MBBS ਦੀਆਂ ਸੀਟਾਂ 120 ਤੋਂ ਵਧਾ ਕੇ 250 ਹੋ ਗਈਆਂ ਨੇ। ਨਾਬਾਰਡ ਦੇ ਸਹਿਯੋਗ ਨਾਲ ਹਰਿਆਣਾ ਵਿੱਚ 582 ਗ੍ਰਾਮ ਗਿਆਨ ਕੇਂਦਰ ਸਥਾਪਿਤ ਕੀਤੇ ਜਾਣਗੇ। ਹਰਿਆਣਾ ਦੇ ਕੈਬਨਿਟ ਮੰਤਰੀ ਵਿਪੁਲ ਗੋਇਲ ਨੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਸਵੀਕਾਰ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੂੰ 60 ਸਾਲ ਦੀ ਉਮਰ ਤੱਕ ਸੇਵਾ ਸੁਰੱਖਿਆ ਤਨਖਾਹ ਵਿੱਚ ਵਾਧਾ ਅਤੇ ਹੋਰ ਲਾਭ ਦਿੱਤੇ ਜਾਣਗੇ। ਹਰਿਆਣਾ ਸਰਕਾਰ ਨੇ ਜਲ ਪ੍ਰਦੂਸ਼ਣ ਰੋਕਥਾਮ ਅਤੇ ਨਿਯੰਤਰਣ ਸੋਧ ਐਕਟ 2024 ਲਾਗੂ ਕੀਤਾ। ਹਰਿਆਣਾ ਸਰਕਾਰ ਨੇ 9 ਜ਼ਿਲ੍ਹੇ ਦੇ ਕੋਲਗਾਮ, ਜਲਾਲਪੁਰ, ਫਿਰੋਜ਼ਪੁਰ ਅਤੇ ਖਵਾਜਲੀ ਕਲਾਂ ਪਿੰਡ ਵਿੱਚ ਨਵੇਂ ਉਪ ਸਿਹਤ ਕੇਂਦਰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਏ। ਹਰਿਆਣਾ ਵਿਰਾਸਤ ਅਤੇ ਸੈਰ ਸਪਾਟਾ ਮੰਤਰੀ ਡਾਕਟਰ ਅਰਵਿੰਦ ਸ਼ਰਮਾ ਨੇ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਗਮਨ ਟਰਮੀਨਲ ਤੇ ਹਰਿਆਣਾ ਸੈਰ ਸਪਾਟਾ ਵਿਭਾਗ ਦੇ ਟੂਰਿਜ਼ਮ ਸੂਚਨਾ ਅਤੇ ਸਹੂਲਤ ਕੇਂਦਰ ਦਾ ਉਦਘਾਟਨ ਕੀਤਾ। ਕਿਰਤ ਵਿਭਾਗ ਦੀ ਅਗਵਾਈ ਹੇਠ ਚੰਡੀਗੜ੍ਹ ਕਿਰਤ ਭਲਾਈ ਬੋਰਡ ਨੇ ਸ਼ਹਿਰ ਦੇ ਵੱਖ ਵੱਖ ਅਦਾਰਿਆਂ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਕਾਮਿਆਂ ਨੂੰ ਉਨ੍ਹਾਂ ਦੀ ਕਾਨੂੰਨੀ ਅਧਿਕਾਰਾਂ, ਲਾਗੂ ਕਿਰਤ ਕਾਨੂੰਨਾਂ ਅਤੇ ਉਨ੍ਹਾਂ ਲਈ ਉਪਲਬਧ ਵੱਖ ਵੱਖ ਭਲਾਈ ਯੋਜਨਾਵਾਂ ਤੋਂ ਜਾਣੂ ਕਰਵਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਪ੍ਰਾਦੇਸ਼ਿਕ ਖਬਰਾਂ।
1: 10 ਸਾਲ ਦਾ ਕੋਲੈਬੋਰੇਸ਼ਨ ਸਿੰਜੈਂਟਾ ਦਾ ਲੋਇਲਟੀ ਪ੍ਰੋਗਰਾਮ ਲੈ ਕੇ ਆਇਆ ਹੈ ਜੋੜੀ ਧਮਾਕਾ, ਜੋੜੀ ਪੱਕੀ, ਇਨਾਮ ਤਗੜਾ। 1 ਕਰੋੜ ਰੁਪਏ ਤੋਂ ਜ਼ਿਆਦਾ ਦੇ ਇਨਾਮ, 2 ਥਾਰ, 6 ਬਾਈਕ, 12 ਸਕੂਟੀ ਅਤੇ 1,000+ ਵਿਨਰਸ। 2 ਲੀਟਰ ਐਮਸਟਾਰ ਟੌਪ ਪਲੱਸ 1 ਕਿਲੋ ਚੈਸ, ਯਾਨੀ 1 ਲੱਕੀ ਡਰਾ ਕੂਪਨ। 5 ਅਤੇ 25 ਸਤੰਬਰ ਨੂੰ ਲੱਕੀ ਡਰਾ ਹੋਵੇਗਾ, ਅੱਜ ਹੀ ਖਰੀਦੋ। TNC ਅਪਲਾਈ।
2: SBI MSME डिजिटल लोन पाना एकदम आसान। आपको मिलेगा 5 करोड़ रुपए तक का लोन, 50 लाख रुपए तक का तुरंत डिजिटल अप्रूवल, 10 साल तक की अवधि, आकर्षक ब्याज दरों के साथ, क्रेडिट गारंटी स्कीम के तहत कवर। अधिक जानकारी के लिए कॉल करें 1-800-1234 या विजिट करें bank.sbi। नियम एवं शर्तें लागू।
3: अरे भाई, क्या तुम्हें पता है कि हमारे भट्टे पर जो नया मजदूर आया है उसके हाथ पैरों पर बहुत से दाग हैं। उसे इन पर चोट लगने से भी दर्द नहीं होता।
4: अरे ये तो कुष्ठ रोग का लक्षण है, तुम उसे अभी नजदीकी स्वास्थ्य केंद्र में ले जाओ।
5: यदि आपके आसपास किसी भी व्यक्ति में कुष्ठ रोग का कोई भी लक्षण नजर आए तो उसे तुरंत अपने नजदीकी स्वास्थ्य केंद्र लेकर जाएं। यदि संदिग्ध व्यक्ति में कुष्ठ रोग पाया गया तो सरकार द्वारा सूचित करने वाले व्यक्ति को 250 रुपए दिए जाएंगे। स्वास्थ्य विभाग हरियाणा द्वारा जनहित में जारी।
1: 10 साल का कोलैबोरेशन सिंजेंटा का लॉयल्टी प्रोग्राम लाया है जोड़ी धमाका, जोड़ी पक्की, इनाम तगड़ा। 1 करोड़ रुपए से ज्यादा के इनाम, 2 थार, 6 बाइक, 12 स्कूटी और 1,000+ विनर्स। 2 लीटर एमिस्टार टॉप प्लस 1 किलो चेस, यानी 1 लकी ड्रॉ कूपन। आज ही खरीदे, 5 सितंबर और 25 सितंबर को लकी ड्रॉ है। टर्म्स एंड कंडीशंस अप्लाई।
0: हुन पेश है प्रोग्राम सुरसांझ। प्रोग्राम सुरसांझ लेके हाजिर है तुहाडी रेडियो सखी हरप्रीत हांडा। मेरी प्यार भरी नमस्कार। ਸਰੋਤੇ ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ ਜਵਾਦ ਅਹਿਮਦ ਤੇ ਫਰਾਹ ਖਾਨ ਦੀਆਂ ਆਵਾਜ਼ਾਂ ਚ ਗਾਏ ਇਸ ਗੀਤ ਨਾਲ। ਫਿਲਮ ਹੈ ਵਿਰਸਾ।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ ਤੇ। ਇਸ ਵੇਲੇ ਰਾਤ ਦੇ 11 ਵਜਣ ਵਾਲੇ ਨੇ ਤੇ ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਹਿੰਦੀ 'ਚ ਸਮਾਚਾਰ।